0: ਦੋਸਤੋ, ਤੁਸੀਂ ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ, ਬੜਾ ਹੀ ਪਿਆਰਾ। ਤੁਸੀਂ ਸੁਣ ਰਹੇ ਹੋ ਰੇਡੀਓ ਐਡੀਲੇਟ 101.5, ਅਤੇ ਮੈਂ ਹਾਂ ਤੁਹਾਡੀ ਦੋਸਤ ਪਰਮਜੀਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਜਗਰੂਪ ਜੀ, ਜਿਨ੍ਹਾਂ ਨਾਲ ਅੱਜ ਅਸੀਂ ਗੱਲਾਂ ਬਾਤਾਂ ਕੀਤੀਆਂ। ਅਤੇ ਹੁਣ ਸਾਡਾ ਪ੍ਰੋਗਰਾਮ ਜਿਹੜਾ ਆ ਨੀਅਰਲੀ ਖਤਮ ਹੋਣ ਵੱਲ ਜਾ ਰਿਹਾ, ਟਾਈਮਿੰਗ ਉਹਦੀ ਘੱਟ ਰਹੀ ਆ, ਅਤੇ ਐਂਡ ਦੇ ਵਿੱਚ ਆਪਾਂ ਜਗਰੂਪ ਜੀ ਨੂੰ ਪੁੱਛਦੇ ਹਾਂ ਕਿ ਤੁਸੀਂ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ?
1: ਬਹੁਤ ਤੁਹਾਡਾ ਸਤਿਕਾਰ ਜੀ। ਜਿਵੇਂ ਭੈਣ ਜੀ ਪਰਮਜੀਤ ਕੌਰ ਹੁਣਾਂ ਨੇ ਐਡੀਲੇਡ ਰੇਡੀਓ ਰੇਡੀਓ ਐਡੀਲੇਡ ਦੇ ਜ਼ਰੀਏ ਤੁਹਾਡੇ ਨਾਲ ਗੱਲਬਾਤ ਕਰਵਾਈ ਹੈ ਜੀ, ਸਾਰੇ ਸਰੋਤੇ ਬਹੁਤ ਸਿਆਣੇ ਨੇ ਜੀ, ਸੂਝਵਾਨ ਨੇ, ਪਰਮਾਤਮਾ ਚੜ੍ਹਦੀ ਕਲਾ ਕਰੇ ਜੀ। ਪ੍ਰਦੇਸ਼ਾਂ ਦੀ ਧਰਤੀ 'ਤੇ ਜਿੱਥੇ ਵੀ ਜਿਹੜੇ ਵੀ ਕਿਸੇ ਵੀ ਕਿੱਤੇ ਦੇ ਨਾਲ ਕੋਈ ਜੁੜਿਆ ਹੋਇਆ ਜੀ, ਸਭ ਨੂੰ ਸਤਿਕਾਰ ਆ। ਅਤੇ ਬਸ ਬੇਨਤੀ ਹੈ ਜੀ, ਸੁਨੇਹਾ ਤਾਂ ਕੀ ਕਹਿਣਾ, ਅਸੀਂ ਬੇਨਤੀ ਕਰਾਂਗੇ ਕਿ ਆਪਦੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜ਼ਰੂਰ ਜੋੜੋ, ਅਤੇ ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ ਆਲੇ ਦੁਆਲੇ ਉਮਰ ਵਰਗ 10 ਤੋਂ 15 ਸਾਲ ਵਾਲਿਆਂ ਨੂੰ ਜ਼ਰੂਰ ਪੁੱਛਿਓ ਦਾਦਾ ਦਾਦੀ ਅਤੇ ਨਾਨਾ ਨਾਨੀ ਦੇ ਨਾਮ, ਜੇ ਤਾਂ ਤੁਹਾਨੂੰ ਉਹਨਾਂ ਨੇ ਦੱਸਤੇ ਤਾਂ ਬਹੁਤ ਵਧੀਆ ਜੀ, ਜੇ ਨਹੀਂ ਦੱਸੇ ਤਾਂ ਸਮਝ ਲਿਓ ਕਿ ਕਿਤੇ ਨਾ ਕਿਤੇ ਪਰਿਵਾਰਾਂ ਦੇ ਵਿੱਚ, ਤੁਹਾਡੇ ਪਰਿਵਾਰਾਂ ਦੇ ਵਿੱਚ ਮਾਂ ਬੋਲੀ ਪੰਜਾਬੀ ਦਾ ਆਉਣਾ ਬਹੁਤ ਜ਼ਰੂਰੀ ਆ। ਅਤੇ ਇਹੀ ਬੇਨਤੀ ਹੈ ਜੀ, ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਜ਼ਰੂਰ ਜੋੜੋ, ਅਤੇ ਆਪਣੇ ਬੱਚਿਆਂ ਨੂੰ ਸਮੇਂ ਦਰ ਸਮੇਂ ਪੰਜਾਬ ਜ਼ਰੂਰ ਲੈ ਕੇ ਜਾਓ। ਜੇ ਉੱਥੋਂ ਦਾਦਾ ਦਾਦੀ ਨਾਨਾ ਨਾਨੀ ਪਰਿਵਾਰ ਆ ਰਹੇ ਨੇ ਤਾਂ ਬਹੁਤ ਸੋਹਣੀ ਗੱਲ ਆ ਜੀ, ਨਹੀਂ ਤਾਂ ਆਪਣੇ ਬੱਚਿਆਂ ਨੂੰ ਆਪਣੇ ਦਾਦਿਆਂ ਦੀ, ਆਪਣੇ ਪੁਰਖਿਆਂ ਦੀਆਂ ਜ਼ਮੀਨਾਂ ਦੇ ਨਾਲ, ਉੱਥੋਂ ਦੇ ਇਤਿਹਾਸ ਦੇ ਨਾਲ, ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਜ਼ਰੂਰ ਜੋੜ ਕੇ ਰੱਖੋ। ਅਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਚੜ੍ਹਦੀ ਕਲਾ ਜੀ। ਹੋਵੇ ਜੇ ਪਰਮਾਤਮਾ ਰੱਖੀ ਸਭ ਦੀ ਉਜਲੀ ਪੱਤ, ਜੀ ਤੇਰੇ ਭਾਣੇ ਪਾਤਸ਼ਾਹ ਸੁਖੀ ਵਸੇ ਸਰਬੱਤ।
0: ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ, ਅਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ। ਅੱਗੇ ਤੋਂ ਆਪਾਂ ਫੇਰ ਮਿਲਾਂਗੇ ਦੋਸਤੋ ਅਗਲੇ ਪ੍ਰੋਗਰਾਮ ਦੇ ਵਿੱਚ। ਹੁਣ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਅਲਵਿਦਾ।

0: ਦੋਸਤੋ, ਤੁਸੀਂ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਬੜਾ ਹੀ ਪਿਆਰਾ ਗੀਤ ਸੁਣਿਆ, ਜਿਹੜਾ ਕਿ ਸਾਡੇ ਅੱਜ ਦੇ ਗੈਸਟ ਹੈ ਉਹਨਾਂ ਨੇ ਸਿਫਾਰਿਸ਼ ਕੀਤੀ ਸੀ ਇਸ ਗੀਤ ਦੀ। ਉਹਨਾਂ ਨੂੰ ਇਹ ਗੀਤ ਪਸੰਦ ਹੈ, ਗੁਰਮੁਖੀ ਦਾ ਬੇਟਾ। ਦੋਸਤੋ, ਆਪਾਂ ਗੱਲਾਂ ਬਾਤਾਂ ਨੂੰ ਜਾਰੀ ਰੱਖਦੇ ਹੋਏ ਉਹਨਾਂ ਤੋਂ ਹੁਣ ਅੱਗੋਂ ਹੋਰ ਕੁਛ ਸਵਾਲ ਪੁੱਛਦੇ ਹਾਂ। ਜਗਰੂਪ ਜੀ, ਤੁਸੀਂ ਦੱਸਿਆ ਕਿ ਤੁਹਾਡੀ ਪੰਜਾਬੀ ਨਾਲ ਇੰਨੀ ਅਟੈਚਮੈਂਟ ਹੈ, ਅਤੇ ਹੋਰ ਲਾਈਕ ਇਹਨਾਂ ਚੀਜ਼ਾਂ ਤੋਂ ਇਲਾਵਾ ਤੁਹਾਡੇ ਹੋਰ ਕੀ ਹੋਬੀਜ਼ ਨੇ ਜਾਂ ਸ਼ੌਕ ਨੇ ਜਿਹੜਾ ਕਿ ਤੁਸੀਂ ਫ੍ਰੀ ਟਾਈਮ ਦੇ ਵਿੱਚ ਕਰਨਾ ਪਸੰਦ ਕਰਦੇ ਹੋ?
1: ਅੱਜ ਕੱਲ੍ਹ ਕਿਤਾਬਾਂ ਪੜ੍ਹਨ ਦਾ ਥੋੜ੍ਹਾ ਜਿਹਾ ਟਾਈਮ ਇੱਥੇ ਘੱਟ ਹੈ ਜੀ।
0: ਹਾਂਜੀ,
1: ਅਤੇ ਇਹ ਹੈ ਕਿ ਅੱਜ ਕੱਲ੍ਹ ਬਹੁਤ ਵਧੀਆ ਇੰਟਰਵਿਊਜ਼ ਬੜੀਆਂ ਵਧੀਆ, ਜਿਵੇਂ PDF ਦੇ ਵਿੱਚ ਮਤਲਬ ਕਿਤਾਬਾਂ ਔਨਲਾਈਨ ਪਈਆਂ ਹੋਈਆਂ ਨੇ ਜੀ, ਤੁਸੀਂ ਉਹਨਾਂ ਨੂੰ YouTube 'ਤੇ ਮਤਲਬ ਪੜ੍ਹ ਸਕਦੇ ਹੋ। ਅਤੇ ਮੈਂ ਸਭ ਨੂੰ ਇਹੀ ਬੇਨਤੀ ਕਰਾਂਗਾ ਕਿ ਜਿੰਨਾ ਵੀ ਤੁਸੀਂ ਜਦੋਂ ਤੁਸੀਂ ਖਾਸ ਕਰਕੇ ਇੱਥੇ ਸਾਨੂੰ ਗੱਡੀ ਚਲਾਉਣ 'ਤੇ ਜਾਂ ਤੁਸੀਂ ਸੈਰ ਕਰ ਰਹੇ ਹੋ ਜਾਂ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ, ਤਾਂ ਮਤਲਬ ਹੈੱਡਫੋਨ ਯੂਜ਼ ਕਰਕੇ ਤੁਸੀਂ ਸੁਣ ਸਕਦੇ ਹੋ। ਜੇ ਤੁਹਾਡੇ ਕੋਲ ਪੜ੍ਹਨ ਦਾ ਸਮਾਂ ਨਹੀਂ ਹੈਗਾ ਤਾਂ ਸੁਣੋ ਜ਼ਰੂਰ, ਕਿਉਂਕਿ ਬਹੁਤ ਸਾਰਾ ਆਪਣਾ ਪੰਜਾਬੀ ਸਾਹਿਤ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ 'ਤੇ ਪਿਆ ਹੋਇਆ ਜੀ। ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਅੱਜ ਕੱਲ੍ਹ ਜ਼ਿਆਦਾ ਸੁਣਦਾ ਹੀ ਹਾਂ, ਅਤੇ ਉਹਦੇ ਤੋਂ ਜਿਵੇਂ ਦਰਾਟੋ ਨਰਿੰਦਰ ਸਿੰਘ ਕਪੂਰ ਮੇਰੇ ਫੇਵਰੇਟ ਮਤਲਬ ਲੇਖਕ ਨੇ, ਉਹਨਾਂ ਦੀ ਕਿਤਾਬਾਂ ਪਹਿਲਾਂ ਪੜ੍ਹਦੇ ਸੀਗੇ। ਅੱਜ ਕੱਲ੍ਹ ਪੜ੍ਹਨ ਦਾ ਸਮਾਂ ਘੱਟ ਹੈ ਅਤੇ ਆਪਾਂ ਸੁਣ ਜ਼ਿਆਦਾ ਲੈਂਦੇ ਹਾਂ।
0: ਹਾਂਜੀ,

0: ਥੋੜ੍ਹਾ ਜਿਹਾ ਥਾਂ ਹੈ ਉੱਥੇ ਆਪਣਾ ਬਾਗ ਬਗੀਚੀ ਰੱਖੀ ਹੋਈ ਹੈ, ਅਤੇ ਬਸ ਇੱਦਾਂ ਸਮਾਂ ਨਿਕਲਦਾ ਜਾਂਦਾ ਜੀ।
1: ਠੀਕ ਹੈ, ਵਧੀਆ। ਘੁੰਮਣ ਫਿਰਨ ਦੀ ਤੁਸੀਂ ਗੱਲ ਕੀਤੀ ਹੈ, ਨਿਊਜ਼ੀਲੈਂਡ ਗਏ, ਨਿਊਜ਼ੀਲੈਂਡ ਤੋਂ ਇਲਾਵਾ ਤੁਸੀਂ ਹੋਰ ਕਿੱਥੇ ਗਏ ਆ ਜਾਂ ਜਾਣਾ ਚਾਹੁੰਦੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਾਇਦ ਇੰਜੋਏ ਕਰੋਗੇ ਜਾ ਕੇ?
0: ਨਿਊਜ਼ੀਲੈਂਡ ਤੋਂ ਆਈ ਥਿੰਕ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਹੀ ਬੜੀਆਂ ਖੂਬਸੂਰਤ ਪਲੇਸਿਸ ਨੇ ਜੀ,
1: ਹਾਂਜੀ
0: ਅਤੇ ਮੈਂ ਤਾਂ ਅਜੇ ਆਸਟ੍ਰੇਲੀਆ ਦੀਆਂ ਵੀ ਸਾਰੀਆਂ ਨਹੀਂ ਵੇਖ ਸਕੇ, ਬਟ ਕਾਫੀ ਭੈਣ ਭਰਾ ਕੈਨੇਡਾ ਵੀ ਰਹਿੰਦੇ ਨੇ, ਇਟਲੀ ਵੀ ਰਹਿੰਦੇ ਨੇ, ਅਤੇ ਕੋਸ਼ਿਸ਼ ਹੈਗੀ ਹੈ ਕਿ ਜਿਉਂ ਜਿਉਂ ਪਰਮਾਤਮਾ ਨੇ ਕਿਰਪਾ ਕੀਤੀ ਮਤਲਬ ਵਰਲਡ ਦੀ ਸੈਰ ਆਪਾਂ ਕਰਾਂਗੇ। ਅਤੇ
1: ਹੌਲੀ ਹੌਲੀ ਟਾਈਮ ਕੱਢ
0: ਜੀ
1: ਸਾਰੇ
0: ਜੀ
1: ਪਾਸੇ
0: ਜੀ ਜੀ
1: ਘੁੰਮਣ।
0: ਬਾਕੀ ਬਹੁਤ ਖੂਬਸੂਰਤੀ ਹੈ ਜੀ ਹਰ ਜਗ੍ਹਾ ਦੀ, ਆਪੋ ਆਪਣਾ ਉਸ ਜਗ੍ਹਾ ਦੇ ਮਤਲਬ ਆਪਣੀ ਖੂਬਸੂਰਤੀ ਹੈ, ਅਤੇ ਘੁੰਮਣਾ ਫਿਰਨਾ ਚਾਹੀਦਾ ਜੀ। ਕਹਿੰਦੇ ਕਿ ਘੁੰਮਣ ਫਿਰਨ ਦੇ ਨਾਲ ਬੰਦਾ ਬਹੁਤ ਕੁਝ ਨਵਾਂ ਸਿੱਖਦਾ ਹੈ, ਅਤੇ ਆਪਣਾ ਪੜ੍ਹੋ ਜ਼ਰੂਰ ਜੀ, ਪੰਜਾਬੀ ਸਾਹਿਤ ਬੜਾ ਅਮੀਰ ਆਪਣਾ ਵਿਰਸਾ ਹੈ, ਉਹਦੇ ਨਾਲ ਜ਼ਰੂਰ। ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਸਰੋਤਿਆਂ ਨੂੰ ਰੇਡੀਓ ਐਡੀਲੇਡ ਦੇ ਜ਼ਰੀਏ ਕਿ ਪੜ੍ਹਿਆ ਕਰੋ, ਆਪਣੇ ਪਰਿਵਾਰਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜ਼ਰੂਰ ਜੋੜੋ, ਜਿੱਥੇ
1: ਹਾਂਜੀ
0: ਜਿੱਥੇ ਵੀ ਤੁਹਾਨੂੰ ਕਿਤੇ ਕੋਈ ਸਕੂਲ ਕੋਈ ਪੰਜਾਬੀ ਕਲਾਸ ਮਿਲਦੀ ਹੈ, ਜਾਂ ਆਪਣੇ ਬੱਚਿਆਂ ਨੂੰ ਘੱਟੋ ਘੱਟ ਗੁਰਮੁਖੀ ਤੁਸੀਂ ਜ਼ਰੂਰ ਸਿਖਾਓ ਬੱਚਿਆਂ ਨੂੰ, ਜਿਹੜੀ ਮੁੱਢਲੀ ਸਿੱਖਿਆ ਹੈ ਉਹ ਮਾਂ ਬਾਪ ਦਾ ਹੀ ਫਰਜ਼ ਆ ਦੇਣੀ ਜੀ,
1: ਹਾਂਜੀ
0: ਅਤੇ ਉਹਦੇ ਨਾਲ ਜ਼ਰੂਰ ਜੋੜ ਕੇ ਰੱਖੋ, ਅਤੇ ਬਹੁਤ ਤੁਹਾਡਾ ਸਤਿਕਾਰ ਹੈ ਜੀ ਸਭ ਦਾ।
1: ਹਾਂਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੱਚਿਆਂ ਨੂੰ ਜੋੜ ਕੇ ਰੱਖੋ, ਆਈ ਥਿੰਕ ਕਾਫੀ ਜਿਹੜੇ ਬੱਚੇ ਅਗਲੀ ਜਨਰੇਸ਼ਨ ਹੈਗੀ ਹੈ ਕਈ ਪੜ੍ਹ ਨਹੀਂ ਪਾਉਂਦੇ ਪੰਜਾਬੀ, ਆਈ ਥਿੰਕ ਸੁਣਨਾ ਹੀ ਉਹਨਾਂ ਨੂੰ ਈਜ਼ੀ ਲੱਗਦਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਯੂਟਿਊਬ 'ਤੇ ਸੁਣ ਬੁੱਕਸ ਜੇ ਸੁਣ ਲੈਣ ਤਾਂ ਆਈ ਥਿੰਕ ਉਹਦੇ ਨਾਲ ਵੀ ਕਾਫੀ ਉਹਨਾਂ ਨੂੰ ਬੈਨੀਫਿਟ ਹੋਏਗਾ ਕਿ ਐਟਲੀਸਟ ਉਹ ਪੰਜਾਬੀ ਲਿਟਰੇਚਰ ਨੂੰ ਸੁਣ ਰਹੇ ਨੇ।
0: ਅੱਜ ਕੱਲ੍ਹ ਨਾ ਜੀ ਕਾਫੀ, ਜਿਵੇਂ ਮੈਂ ਇਹਨਾਂ ਦੇਸ਼ਾਂ ਦੀ ਗੱਲ ਕਰਾਂ, ਕੈਨੇਡਾ ਦੀ ਜਾਂ ਆਸਟ੍ਰੇਲੀਆ ਦੀ, ਅਮੈਰੀਕਾ ਦੀ, ਜਿੱਥੇ ਜਿੱਥੇ ਵੀ ਆਪਣੇ ਪਰਿਵਾਰ ਅਜੇ ਪਹਿਲੀ ਪੀੜ੍ਹੀ ਮਤਲਬ ਸ਼ੁਰੂ ਹੋਈ ਆ, ਉੱਥੇ ਬੱਚਿਆਂ ਨੂੰ ਬੋਲਣ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਹੈ ਜੀ, ਅਤੇ
1: ਹਾਂਜੀ
0: ਬੱਚੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਪੰਜਾਬ ਇੰਡੀਆ ਨੂੰ ਭੱਜ ਰਹੇ ਨੇ, ਅਤੇ ਉੱਥੇ ਵੱਡੇ ਵੱਡੇ ਡਾਕਟਰ ਨੂੰ ਹੋਸਪਿਟਲ ਦੇ ਵਿੱਚ ਵਿਜਿਟ ਕਰ ਰਹੇ ਨੇ, ਅਤੇ ਉੱਥੋਂ ਮੇਰੇ ਸੁਣਨ ਦੇ ਵਿੱਚ ਧਿਆਨ ਦੇ ਵਿੱਚ ਇਹ ਆਇਆ ਕਿ ਉਹ ਜਿਹੜੀ ਮਤਲਬ ਖਰਾਬੀ ਉੱਥੇ ਜਾ ਕੇ ਨਿਕਲਦੀ ਹੈ ਕਿ ਮਾਂ ਬਾਪ ਬੱਚਿਆਂ ਨਾਲ ਬੋਲ ਕੇ ਮਤਲਬ ਰਾਜ਼ੀ ਨਹੀਂ ਆ, ਉਹਨਾਂ ਨੂੰ ਮਤਲਬ ਕੁਝ ਉਹਨਾਂ ਦੇ ਨਾਲ ਸਮਾਂ ਨਹੀਂ ਮਤਲਬ ਬਿਤਾ ਰਹੇ। ਅਤੇ ਜਿਵੇਂ ਅਸੀਂ ਸਾਡੇ ਦਾਦਾ ਦਾਦੀ ਜਾਂ ਸਾਂਝੇ ਪਰਿਵਾਰ ਹੁੰਦੇ ਸੀ, ਉਹ ਬੱਚਿਆਂ ਦੇ ਨਾਲ ਨੁੱਕਾਂ ਝੋਕਾਂ ਜੀਆਂ ਬੱਚੇ ਨੂੰ ਮਤਲਬ ਆ ਬਾ ਪਾ ਮਤਲਬ ਦੱਸਦੇ ਸੀ, ਬੱਚਾ ਉਹਨਾਂ ਦੇ ਸਾਂਗ ਲਾਉਂਦਾ ਸੀਗਾ
1: ਹਾਂਜੀ ਹਾਂਜੀ
0: ਅਤੇ ਸਿੱਖਦਾ ਸੀਗਾ ਜੀ। ਅਤੇ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਬੋਲਣ ਦੀ ਬੜੀ ਮੁਸ਼ਕਲ ਆ ਰਹੀ ਹੈ, ਅਤੇ ਉਹ ਕਿਤੇ ਨਾ ਕਿਤੇ ਇਹ ਵੀ ਚੀਜ਼ ਜ਼ਰੂਰ ਅਫੈਕਟ ਕਰਦੀ ਆ। ਤੋ ਕੋਸ਼ਿਸ਼ ਹੈ ਕਿ ਛੋਟੇ ਬੱਚਿਆਂ ਨੂੰ ਜ਼ਰੂਰ ਆਪਣੀ ਮਾਤ ਭਾਸ਼ਾ ਦੇ ਨਾਲ ਜੋੜੋ, ਉਹਨਾਂ ਦੇ ਨਾਲ ਸਮਾਂ ਸਪੈਂਡ ਕਰੋ, ਉਹਨਾਂ ਦੇ ਨਾਲ ਬੋਲੋ ਜੀ।
1: ਹਾਂਜੀ, ਜਿਹੜੇ ਕਾਫੀ ਸਕੂਲ ਹੈਗੇ ਨੇ ਇੱਥੇ ਐਡੀਲੇਡ ਦੇ ਵਿੱਚ ਵੀ, ਆਲ ਓਵਰ ਆਸਟ੍ਰੇਲੀਆ ਜਿੱਥੇ ਜਿੱਥੇ ਹੈਗੇ ਆ, ਪੇਰੈਂਟਸ ਨੂੰ ਚਾਹੀਦਾ ਕਿ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਣ ਅਤੇ ਵੱਧ ਤੋਂ ਵੱਧ ਬੱਚੇ ਜੁੜਨ ਅਤੇ ਫਿਰ ਪੰਜਾਬੀ ਬੋਲਣ ਘਰ ਦੇ ਵਿੱਚ, ਪਰਿਵਾਰਾਂ ਦੇ ਵਿੱਚ। ਜਗਰੂਪ ਜੀ, ਆਪਾਂ ਹੁਣ ਅਗਲਾ ਇੱਕ ਗੀਤ ਹੋਰ ਪਲੇ ਕਰਨਾ ਆ। ਤੁਸੀਂ ਮੈਨੂੰ ਦੱਸਿਆ ਸੀ ਕਿ ਸ਼ੈਰੀਮਾਨ ਦਾ ਤੁਸੀਂ ਸੁਣਨਾ ਚਾਹੁੰਦੇ ਆ ਅਗਲਾ ਗੀਤ, ਕਿਹੜਾ ਸ਼ੈਰੀਮਾਨ ਦਾ ਤੁਸੀਂ ਗੀਤ ਸੁਣਨਾ ਚਾਹੁੰਦੇ ਆ?
0: ਸ਼ੈਰੀਮਾਨ ਸਾਹਿਬ ਉਹਨਾਂ ਦਾ ਗੀਤ ਸੁਣਾਂਗੇ ਜੀ, ਆਪਣੇ ਪ੍ਰਦੇਸੀਆਂ ਵਾਸਤੇ ਬੜਾ ਵਧੀਆ ਉਹ ਗੀਤ, ਮੈਨੂੰ ਲੱਗਦਾ ਹਰ ਪ੍ਰਦੇਸੀ ਸੁਣਦਾ ਜੀ, ਜਿੰਨੇ ਵੀ ਆਟੇ ਦੀ ਚਿੜੀ ਆਪਣੇ ਬੇਬੇ ਦੇ ਨਾਲ ਬੈਠ ਕੇ ਰੋਟੀ ਵੇਲੇ ਬਣਾਈ ਆ, ਜਾਂ ਚੌਂਕੇ ਦੇ ਵਿੱਚ ਜਿਹੜਾ ਖੇਡਿਆ ਜੀ ਆਟੇ ਦੇ ਨਾਲ ਆਟੇ ਦੀ ਚਿੜੀ, ਬੜਾ ਪਿਆਰਾ ਉਹਨਾਂ ਦਾ ਗੀਤ ਆ ਜੀ, ਅਕਸਰ ਹੀ ਸਾਡੇ ਘਰਾਂ ਦੇ ਵਿੱਚ ਅਸੀਂ ਸੁਣਦੇ ਹਾਂ, ਤੇ ਆਟੇ ਦੀ ਚਿੜੀ ਸ਼ੈਰੀਮਾਨ ਦਾ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ ਜੀ।
1: ਹਾਂਜੀ ਜ਼ਰੂਰ, ਸੁਣੋ ਜੀ ਇਹ ਸ਼ੈਰੀਮਾਨ ਦਾ ਗੀਤ, ਆਟੇ ਦੀ ਚਿੜੀ।
2: ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।